0: Olha, já que o bagagem não tem ele nem ficou no cartão. Ah, tá. Para mim liga que você não será banco com tanto. Não go no cartão até você na tá, logo tá do outro. Liga que mogo logo mata, tá, logo tani marcos. Certo. Nessa tá jogo certo que para não banco do será um go na jogo, não curto haram jogo na jogo. Андика тунде чичке вартык мил жараң апчеге саматона неолуга бергөз дитадан кыдыгыт ийонш
1: жи
0: отасын кыттып тун майз майз алени кука ке мугане кана локвари ос онде тату ту тадаг тука ке москундаг ла маргнара та груза мамнанани бу ин дамго такани даму ини талам маркыз даму майз ал тангара дигиб дибиги сончер хам неоз кантан аранды гону марга чибес алян хм Tata ni tacha se dina yagiga yengita na tata ga chubu nyemgu la suqa taqshi katsang ozu yonu kuchi yengu tata ga lika ke musku nunda ga duka ke musku nunda yoni kano alokwa nu la suqa katsang aaa tacha se dina nyemgu kanya la suqa yonu kuchi yengu ta duka ke mungu ngan kargo ni matsil ta ga nika nga alokwa nungu lika ke mungu dira ngan kargo ozu nyega yecha subjaksu Tanda la suqa yengina ya achuga saani na ambar tanga yonu kuchi mana sik jo ota tari ya ne kana lo kwarna mandigna mandigna kana kwari to ne mandigna ta ro jigna
1: ne ji
0: ota tari ya ota tala so kwain jina yo nyam jo ko na sta che kana ne kana lo kwarna mandak ste ne rang ka go na rang ge chon je na be rang ka kwa rang ta ko ne
1: ji
0: rang ge te ko ga ma rak tin mandi ta to ing ge je ta wen jo ne ta ne ing ge ta ka sa ne ri ni a ты сомочинаминдо зомасунатая
1: нежи
0: о татари татогото инжина тюхэняш тюхэсэн бата вот нам тондина ачур гомо таматата гомо ачи тачуй м а дочуга гомо шэгомэрзина а дачу нонкурдо жокса умандга черсон мясатана динган кричин кэргондор гомо чэзганда шэгомэс тюхэндо чэзга гомо тамбэд шэгонзэ нянгэрин жокса умандга нара нэкэргэш м Mario songu jamna ran gitgi joshita tamu jana.
1: Ndiji.
0: Otatni. Gumu tanjuk so chachik bachik ibje gona. Dege marga jab tan so uz da vita. Jogunu ta to kutin gan kar gunu jam sin tena tana ona ya. Otatni. Mukka gana ni chu chandola shura ra marga jamna chunga kro. Gumu chu chandola shura yang gan kirin gin. Ta ta chad gre jina. To anda ganda gam jong chin gala kan ipina o kalwa gun ngin marga jin ota gala kan ipya chiri. Tata mwagri yaan.
1: Ji.
0: Ola ti laka dayo jano nipshong nugu tata ga shen tukunumda nipshong nugu tontak sikri. Tata se zina jamu chika ke moskunu taga mankur chunga zi chiru yungu dali lam ga yushuk sagam taka nevjag tak sikri. Tata nan juk sara ta muk chigra mek. Apchar tanga chukun dolam ga nang apshir tak sikri. Tata itanga ta lukura tak mutara sikra kam apshir sikri. Tata sabjab tanga yosong nyatang sikri. Ota ja loka ke mos kunundagam tartaz shonim chige yogun onkhanag chibdung ta kamata nika yev shuksa.
1: Nizhi.
0: Ota tari ta nita mamantam kamara tes song ta nita chugandi rana ta gandam dine tuklas kwa gandi ngan kirinda dukunza ta kwas ngan kir kwa nula ka nicha sejina ta ta gandja mu jiga ke mos kunundang kurun jono. Onda gara ngan kar gogos. Daga chazga ngan kar gogos zina ota chug mankurub jagnu taga dolum nang abjak shuk dolum nang abjak nugu ta kalwa chata kalwa ti marga yung ne jap tang ge o ta ter dola su kwa injina cha se dina go mo injina chu gum thong chul ta to ta shen na ri ta ko gu chu dolum nang abjak nu te ra dam dul tor chin jong chi ku to re ye ji da le tang ga ka kwa ya tang ga ka kwa ye da le ki ta ta ni chen chul la su kwa jap si ndaga thonda ni nga chunda ni ra maa zhuk shiong nyo wa ta maa zhuk zhina ra kaa chiki tzaga tzaga tzaga tzaga tzaga tzaga tzaga nago ta maa kata njika tzaga tzaga njina kaara kare shiong nasi nda ana maa na zhuk nga chunda ni ra shiong nyo wa ta karsanga njina ra ta dege song tzaga tzaga ni tzaga ni tzaga tzaga nasi nda la suqa njina ra gomo njina chul nga kunda chando lula chigi kanga suqa yu meni no kanga suqa ni njuhu meni no ti anchi ni skor kin kalwa nambaga njina ra ta miag zhan bazga rewa meni ओ दना बंकुरजिगे योना मारे जिनुगंदा कित्ता मारचे दना बंकुरजिगे योना थंग जिनुंदा कित्ता चेचु त्यांचिने लामदो जंतोजगा थोंदंगना संदोजगा थोंदंगना अलो ओमत्ता अलो जों सिग्रा मे ने तोक्वारा मे दारों थेंदा मेला तिंसि
1: नेजी
0: kolamdo ni rawa ke tun dun ma khase ma no a ya olo ta tari ya tani sara ti wali un go zi yalando ko ma ta wali un go yo no mare jin ta gun da kita ne go na ta mare ya o tri ta ti go dun de ni cha tam se ko no ta no na sha ko no tri lamdo na a chu go ni to kwa me ka lo na lo jang me na chur gin jo ko no te ra ti khta ki ni ko sha li jo go no tri lam gun da kha ni dola tonga yan marakh chi ste na ni den jeng bi charging go ni song ji on ta ta ta ki ya o ta ta chi ti na o ga yon na blank ro yok as na na san jo go de ta no ta ki ji ga yi shu sa go blank ro na wa shi song ji o ta ta ta ta ki yo jin ta ta ki ma ki na ta ta no ji ga ma de ya o ta ta ri chi chu cha ga ne ga lo ma lo de ma ju ni a chi chu ne to kwa chi ga lam do na me ne ri ni chi ja do ma chi chu ne to kwa ra lo ma lo de me ton ri
2: あれなんかマキウイチャシングオニランガノトルジドノテジェントがカヤサドザゴノタタニャセコンダがハチャレチゲゲビティタモリケオサインジレタタオルハティラワカトムジェマラジェマレタタランガンダキソンピョンキラランゲランノムナジェンドマナノヤヒヨングオサリんおタトコタチョフィシタタゴンモグチョフィチョウアタチョウシ
0: ただただただ教会関係部員になあ中心となあたんでああ답しゃんなりじんとな関係部員になあ中心にんりょつりがごのちゃんぽらたもじゃもこのちゃんもでもしゃくだんじんんたてのやんりょつりがいだでにとんとしんごのんたたちゃたんなんだちゃもんだしがまんがたまんがらだむすくのもずまらやんかたでちゅいでごいじんちんてかれずなあ中心にりょつりがごのぐんだがにつんだが ランガラカタチセコンタランガラカンガンクルプナランガラカタチゴトトコタランガラカパイムゲダタチェユカイムグジナタフチャスタナチュウジョウヘンダタウズギンジナヤジャノニショモジョウヘスリタコカケモセコノドモズカチェセチナチュウゴランクルチェワシェンゲルランクルセコカタ ओले बंकुर आतर करंगा जाम बोलदा मु कुनंगा ता छसे दिना न्यू वटली नि तेता सोंस सोंग ता तोता आ ता अछुगो देवाज क दावा थोंदे ता तोता लामजमना ता ताग अछुगो ता जमजिक थो तग से जदला ता अछु खचगलबला का पीज ओनो ओ तमगला का पियोनो चेले ngap che thamba ti tsu ti chele ngap che thamba ya na da ma cho ji shu hm tanda kirgi te kae ma etap chele den chi thamba ta mus ko ri song hm ko ri song ta lam doz ga ta dewa ta ga lam doz ga thon ni thala da kirgi ne ma bi ga cher song ni lang khur ga lam do ta ni hara ji ko nu chi bi jai ta lang khur te nang a ta ma na li ka ke mus ko nt chen lam do khos hm ओ तात नाम दोनिंग इताशी नना चना बाला खदाई उनुता अ ए सक्सा गोलन कुरनना जो गोगता चुगु ताग कोइन गुजिना दंदनी एतो को मेक खबो पुरा तक्सिरा नेनु गो चार्चिन ओन ए सक्सा गोलन कुरनना जो गोजे थैंक यू का तातरिया ए सक्सा ना कर गेरे यो ताग गोगाय गोका के मो कर गिसेन तो लंग कुरते यो तिरा ताच छ ओम जो छ लिगास हम जले नाप चे गन जो गोगो छगोस やちゅうじゅうたばがす。にじ。おたたりやんがんくれやんかきんごらとねやん。たたり。がてくげぎょつりがめ。あ、たんくらそこはそそいだれそもないな。おたんがんくとペンジゅくじな。あ、はちろあずめにちゃちんなんとともずたもんね。ん?たんぎょつりがいそうなちょせじなちゃちんちょちゃとねちょんがんくめのぐんどもぐんどんでちゅごぜんならんげんがんかとんじゅくねや。あたもべりや。
2: निजी
0: ओ तातर दनि किनि गन गचुन दनि चो खोंग दरि तांद मन दुंग सारज क बंकुर कोरि उ न गचुन दनि साम क खागानि दागा न साम खागाना यम नचुन न साम दले छे साम खागाना यम जि सम दो जम दो तुम दो आ यम ब्रमा परि उ नि करगे फरता द गचु दे नि फरता द गुंग गुम ने त चेनम तो हम ताव चे तों से ना अचु ᱥᱟᱢᱫᱚ ᱡᱮᱢᱫᱚᱱᱤ ᱭᱟᱨᱟ ᱛᱟᱪᱤ ᱫᱮᱥ ᱠᱞᱟᱢ ᱱᱟᱨᱟᱝ ᱠᱞᱟᱢ ᱛᱚ ᱞᱟᱢ ᱯᱟᱣᱟᱨ ᱠᱱᱚᱢ ᱞᱟᱢ ᱥᱩᱫ ᱠᱱᱚᱢ ᱭᱟᱨᱟ ᱵᱟᱠᱚᱴᱮ ᱥᱟᱛᱚ ᱞᱟᱢ ᱛᱤᱱᱚᱱᱟᱱ ᱡᱚᱜᱚᱱᱚᱢ ᱫᱟᱱ ᱠᱚᱨᱛᱟᱨᱠᱟ ᱣᱟᱨᱪᱤᱢ ᱡᱤᱱᱟᱢ ᱢᱟᱪᱚ ᱡᱤ ᱫᱟᱞᱟᱠᱛᱟᱱ ᱠᱞᱚᱠᱟ おたてて、インジタとでげたもんじょうのちゃさんなほんがんかちぶよちまる。えたやんちゃせ、んじょつりかいのか。んじ。おたてやんがんくんごとんじょ。たんじょつりがうんだがたちゃせるな。がんくみなんがんくるんごかいとんじょぶのたくごた。おたてやんじょれこんだ。たとこたちし。ん。んだもこじゃあがこてたもこじゃこんじにんじらかねらもんがぴゃんなり。 Там танжек жохета кайнзина тапчатна чуг джамжил денжер зитона магазык кантуана бата кайек микмок. Хм. Атуана батин дага микмок. Тамари. Вотат кантос кундиноя магазын дендер. Кантуна кантуна жогону суктелин жогону ташвинин жогону отала тетелин жогону ласу ко магазык. Хм. Тай натача зит кантуана багни амбар жогону татрия. Кантуна жона ਉਤਾਸ ਕੰਤੋਂ ਜੋਲਮ ਜੋਮ ਕੁਪਟਗੀ ਜੋਗਮ ਤਸ਼ਾਨਮ ਨਾ ਉਤਾ ਜਿਲਾ ਕਤਰਨ ਜੋਗੋਨ ਸਤਾ ਸੰਚੀ ਤਰਾਂ ਦੋਮਨਨ ਜੋਗਮ ਤੇ ਤੋਂਦੋਮ ਮਾਸ ਉਤਸ਼
1: ਜੀ
0: ਤੇ ਹਾਂਚਨੀ ਨਾਮ ਕਾ ਹਸਕਾ ਸਰਕਾ ਬਨਾ ਯਾ ਦੇਗਰ ਕੰਤੋਂ ਹਸਕਾ ਸਰਕਾ ਬੱਚੋ ਤੇ ਯਾ ਤੇ ਛਾਕਾ ਦਸੇ ਜੋਗਮ ਜਿਲਾ ਕਨੀ ਜੋਗੋਨ ਹੂੰ ਉਤਾ ਤਲਾਸ ਕੋਸ਼ੀ ਗਮੇਨ ਰੇ ਯੋਕ ਤੋਂ ਮਸ਼ਨ ਉਤਾ ਤਸ਼ ਤੇ ਹਾਂਚਨ ਤਾ ਚਰਨੇਮ ਜੋਗੋ ਉਤਾ ਯਾ ਕ ਅਚੂਰ ਤੋਂ ਖਾਇ ਨਾ ਯਾ ਫਿਰਾ ਯਾਸਾਨੀ ਮਾਰਾ ਰੰਗੀ ਬੋਨ ਹੂੰ ਤਾਸ ਉਰਾ ਤੇ ਨਾ ਰਾ ਤਰੀ ਤਾ ਲੰਮ ਗਨ ਤਰਾ ਜੂ ਕੁਆਂ ਤੰ ਖਾਇ ਜ਼ਰੂਰ ਹੈ ਇਹ ਮਤ ਮਾਰੀਆ
1: ਜੀ
0: ਤੇ ਰਾ ਦਲਮ ਦੋ ਮਰ ਯਾ ਚਸੇ ਤਨਾ ਉਹ ਕਨ ਤੋਂ ਵਾਰੀ ਤਾ ਤਨਾ ਤਾ ਚਸੇ ਕੋ ਲੰਮ ਗ ਯੂ ਸੁ ਸਾਗ ਤਾ ਕਨੀ ਦੇ ਗੋ ਗਿਆ
1: ਜੀ
0: ਉਤਾ ਤਰੇ ਰਾ ਚਿਕ ਚਗੇ ਦਸਤ ਤੰ ਨਾ ਰਾ ਤਰ ਤੰ ਤੇ ਨਾ ਮਾ ਚਿਲ ਕ ਮਾ ਕੁਰਪ ਚੰ ਦੰ ਵਚ ਹੋ ਨਾ ਰੀ ਤਾ ਤਾ ਚੰ ਚੰ ਗਰ ਅੰਜ ਕੋ ਨਾ ਸਮਾ ਗ ਤੇ ਇਨ ਜੋ ਹੋ ਨਾ ਰੀ
1: ਹੂੰ
0: ਨੀ ਤਕ ਸੋਲਾ ਤੋ ਰਾ ਤਾਤਮ ਤੇ ਤਾ ਜੀ ਹੋ ਨਰੋ ਹੋਲੇ ਤਰੀ ਤਾ ਤੋ ਤਾ ਯੰ ਮੇ ਸਿੰਗੋ ਨੀ ਨਾ ਸੁਖ ਸਿੰਗੋ ਨੀ ਨਾ ਤਾ ਉਮੇ ਸੀ ਹਲਾ ਤਾਤਮ ਸੁ ਤਾ ਮੇ ਤਾ ਮੰਗਾ ਤੇ ਫਿਆ ਪਿਗੋ ਤੇ ਸਮੇਤ
1: ਯਾ ਯਾ ਕੁਆਦਿਨ ਛੇ ਤੇਰੰਗ ਲੇ ਤਸਿੰ ਦੀ ਨਾ ਤਾ ਸੋ ਇੰਗ ਨਾ ਚੁ ਡਮ ਜਕ ਚੁ ਖੋਏ ਜ਼ਗਾ ਆ ਕੰਗ ਮੰਗ ਜ਼ਕ ਤਾ ਸ਼ੋਂਗ ਚਿੰ ਤੰਗ ਜੇਰ ਚਿੰ ਤਾ ਲਾ ਮੇ ਸੀ ਬਰੰਗ ਜ਼ਿੰਗ ਕੇ ਕਬਦਾ ਕੰਗ ਮੰਗ ਜ਼ਗੀ ਆ ਲਗ ਪਰਤਾ ਚੁ ਰੰਗ ਨੰ ਕਕ ਤਾ ਜ਼ਰਮ ਗ ਸਕ ਸੋ ਸੋ ਨੇ ਯੰ ਤੋਂਦਗਰਾਲ ਬਰਦ ਚੁ ਖਾਸਾ ਗਿਹਤਿਕ ਨਤਨ ਤੇਮ ਠਕ ਯੋ ਨੂ ਯੰ ਨਾ ਰੰਗ ਤਾ ਨੀਂ ਖੁਰਤਾ ਨਾ ਯੰ ਤੋਂਦਗਤਲਾ ਜਿਰਨ ਫਿਲ ਗੋ ਨੂ ਤੋਂਨ ਫਿਲ ਗੋ ਨੂ ਨਮੂ ਗਨਾਤਨ ਗ ਜੋ ਖੇਰੇ ਗਾ ਯੰ ਸ਼ਤਾ ਲਗ ਬਰਦ ਤਾ ਚੁ ਹੁਰਤਨ ਦਵੀ ਕਾਪਤੰ ਤਿਆਂ ਚਿਕ ਸਿਲੀ ਸਕਟ ਤੇ ਤਾ ਸੁਖਲਨ ਲਾਮ ਨਾ ਜੋ ਗੋ ਨੂ ਨਮੂ ਕਰਗੇ ਤੋਂਦਗਤਨ ਚਿਕ ਗੁਲਾ ਸੁਖਰ ਕਮ ਮੋ ਸ਼ਤਾ ਦਜ਼ੁਨ ਸੋਜੀ ਨਾ ਨੀ ਪਰ ਤਕ ਚਿ ਹੀ ਗੋ ਨੇ ਅਚੁ ਨੀਂ ਖੁਰ ਨੀਂ ਤੋਂਨ ਸ਼ੋਂ ਗੋ ਨੀ ਮਾਂ ਵਾ ਯੰ ਦ ਮਮਜੁੰ ਜੁ ਕਾਮ ਮੋ ਨੂ ਨਮੂ ਨੀ ਤਨੀ ਤਾ ਖਾਖਸਲ ਤੁਨ ਦੀ ਨੰਤਨ ਹਾਚੰਗ ਪੰਸਮ ਸੁਬਾ ਦੰਗ ਲਪਰ ਦਮ ਮੰਗ ਮਚੁ ਕੋ ਕਗੇ ਚਿਦਿ ਦੰ ਬਿਆ ਨੰ ਦਮ ਮੁਗ ਖਸਾਨ ਦਬ ਕਾ ਚਨੀ ਨੂ ਯੰਗ ਚਿਰ ਕਵਾਦਿਨ ਚੇ ਚਨੀ ਗੋ
0: ਯਾ ਬਸ
1: ਯਾ ਨੇ ਕਬ ਦੇਮੋ
0: ਚਮੋ
1: ਦੇਮੋ ਰੇ ਨਿਆਮ ਖਨਾਂ ਬਾ ਤੇ ਚੁ ਜੰਗ ਗੇ ਦਰੰਗ ਦਬ ਦੇ ਲਾਮ ਤੁਨ ਗ ਲੇ ਸੰ ਦਯੰ ਕਤੋਂ ਸੰ ਦਨੇ ਜੋ ਲੇ ਸੰ ਦੇ ਸੁਮ ਰਿਗ ਪਾ ਤੰ ਦੋਂ ਜੰ ਬਾ ਤੋਬ ਦਿਨ ਜਾ ਤੰ ਸੁਮ ਰਿੰਗ ਗਾਂ ਕਰਵਾ ਲਾਰਜੇ ਰਾਹੀ ਤੰ ਰਾਹੀ ਤੋਂ ਡਬ ਸਟਾਰ ਕਲਵਾ ਕਾਵਜ਼ੰ ਦੋਰ ਜੇ ਤੰ ਚਚਬ ਤਾਰ ਕਲਵਾ ਸੋਨਮ ਰੰਚਿਨ ਤੰ ਅਗਨਚ ਸੇਰੰਗ ਨੀਨ ਚੇਤਿਨ ਯੰਬਰ ਕਵਾਜਿਨ ਚੇ ਦਬਜ਼ਿਲ ਲੰਪਤੁਨ ਗ ਲੇਸਿਨ ਦਿਨਾ ਦਰਤਾਵ ਖਿਫਸ਼ਾ ਯੰਨਾ ਖਸੰਦਬ ਖਸਾਬਸ਼ਲਿਕ ਕੰਮੰ ਜ਼ੇ ਕੋ ਨੋਰ ਜਿਨਸਿਨ ਇੰਗਿਨਾ ਜਾਚੀ ਮਮ ਮੰਤਕ ਯੁੰਗ ਡਰੋਂ ਦ ਦੇਂਜਿ ਗੰ ਜੁਲਾਕਾ ਅਰਾਮਦਗ ਜ਼ੇ ਚੁ ਚਿਲਿਗਿਨ ਚਨਾ ਬਾਗ ਖਸੰਬਰ ਕਵਾਜਿਨ ਚੇ ਮਨੇਰਕਬ ਦੇਮੋ
2: Formun orkala lontingi shugbi xangir.
3: Nyankana ba chesu demu. Tereng na jarsi ga da gwi chi chig tang worsi ga da dambi chi nirnga. Jarsi ga da dambi chi nirnga yinla zanyimari. Shuni shugbi xangir lenchen la sambar gapsi shi.
4: 中央的江中年真的是去不离空个扎东穷的西北雷村东古村的罗登车国的为参的中共中央的这些书记亚克布的主席中央的某位主席习近平的行程长的点这些习近平的行程长的段段罗登车也让扎东穷的西北连村级西北组的当地的一个部下把人穷西尼某的为这个罗穷西北组的腾昂茶龙勇而阿姆德西习近平的南极段段 我这个啥啥味儿的呢你也来玩呢求助等家去罗冲西北日子里这边根据了的你没着所中西北在为林根短缺了些把等敌人配置间追溯等等把罗冲西北给你家下边的做事些把谁能有把等罗西记得多不得的呢电力人贼森也不了些把等西北组各位不上咱们去看联盟不啥子么些的根据了等黑人历史 这一说,俺自己说用的配件周围,正说让这件自己真把等,而真正把所使用些吃了,谢谢哈里,千万注意点。而大东穷啊呢,这个俺这个里的各位,七十年的东古车的,中古三位,投入马孙公个,西北的切的国这个西北,将住个里层托马的。 门和的将住等俺趁,俺就是三位,所以将住三次所,日记等里边,比这个里层写的接了。
3: 大个别菜人中印尼空从东南冷的个个不结巴，俄罗斯弗拉迪沃斯托克的贝尔，亚克吉主席习近平给俄罗斯的拉行程长。习近平给谈顿，大陆呢中印塔吉尼姆里周边之外，子尼路什么吉库尔等，中俄钦亲在他尼姆里城一个拉餐德个尼路尼尔阿库维罗个里，而且今年俄罗斯正确性，今日多个别处的。 中国等俄罗斯第六十二位使用塔吉尼姆里周边之外，七十六部的配件选定。中国等俄罗斯内控尼姆里拉埃尔德三位征集途径，加克尼杰特蒙配件拉格本内等等的，属尼杰尼喷尼姆里杰缓存的交流。习近平给南极谈顿，等各位杰基内控尼姆拉格这个等是不是内国各等战送盘子尼姆里汹涌？ 中国书记俄罗斯书记娘的内控娘的没得的等是不得被的内控团里没成等控制了没成个单这个等托门了娘的送中心的用您的俄罗斯也成娘的节深圳附近几经中印内控从东的冷的个个不接不是行程长
4: 中央江中年城的十七部内控级这个主席被前这个年城的彭登西格拉德蓝青年的主席习近平上海年里咱这个节最初当时把马斯了开个斯坦等埃及布兰参政的为你提起吧七部人应该我们提出了那个趋势中央江中年城十七部内控级首定成了等三级人成了你第二年的等当地参政的腾这个年里所特的总理立刻的进行他们个把等让你们正式的经过断臂说说是年里节他们银子 几个人当，咱们继续追究人提倡的动物，该去多人当，也能个多样的。你那个当十个几人，主席习近平，他们的协助你和那个些个你说你当，说我们松枝当，擦空改为两个啦，这个几个人为中国多把等，多人几两里啦，跟的啦，路带的，前头些边，咱们啦跟着当的，今儿都前面咱们啦，中国几日当，中国落地多呢，中国前几节，也可前面甚至节南北三哇，他们都。
3: 也是了，这就坑个总理李成给年轮的也是了，这就坑个关键的参德国的，逻辑的不记得，落后的这个东京拆了等特殊等，这个是特殊的，所以个这个事情。你懂你的等路大等不齐，今年呢，那个点啥子嘞？所以个逻辑是比能等的所有，今年落后开立等，落后全肯所的，这个节的过冬些吧，自送些给把等，这有才是等，落后节才是落后的那么些的。 端进节我们的节恩展示了下节很容易。年年啊，落后节日群等，这不今年的多数节日进了，今年都没三十个些的。端进节人把以为才是那个这个等提升的等。什么呢？落后开立等，落后捐肯立人比，落地可是就能啊，大致的东西些不得，所以跟他说就被控制几个的。第二天节，落后点这跟赶车卡死的。 人家落后过冬的空个端进年薪赶车卡死的 ngani tonchin tgsel tang tgchu ke lamsul lgdirsi
4: Tsixmenin zhonggong zhongyang chapsil zhuge jin e jese chichip kheng ge zongli yuan ba din xue sheng er si fladi wo si to ke zhe har shu huam zhe lang tge jie changzim jin su ge ji ge ge bei shi ba ma si xi zhe bel din xue sheng ge dan dun zhu she xi jin ping ge ha ji si shen zhen pu jin ge dan shi de le har shu huam zhe ge lang tge teng ai ni la shi ba ma si xi zhe ge qin pen ni ya leng sheng ke cha kong yang li guo ge zhonggu shu ge duo lu ma le dan bing ji shen nang de jie chi xie su dang teng meng ge ni
5: 真的假期不得凶了假期你接做人跟他不进你吃了我终于还生等江河的萨克的所萨克跟娘里他了哎呀这萨比真这样电学生给单顿主席习近平当深圳普京的男女的陆地能建筑这么的他们能的终于第六萨比是用他们娘里主编这话等说你接这用接娘里等是不得动了他们接这不吃了动了那话等中国书记二十四书等娘的亚克尼接做人跟他们人跟改进说用你端去西的萨克接娘里哪里等是不等七次哪里头为书是培建筑不是跟他动的有 电学生个真古科热端巴的这个你跟潘杰样讲培吉拉克不懂话等香克的大吉等江克萨克的萨克的塔吉人特等是不得懂话蒙特给姆库等捏着些吧天顿屯林培吉动物经过了些的蒙蒙了哪里了个别过你培吉节真的龙去了些特别些给
4: 你从你的口语乐部准备等把这三位中央的东洋的个全国的战斗等人不是把这中央的东洋的个盘城松树不是被整顿断去了那个部署的给林培吉村中文腾清正给 什么人赞成中文了狠狠等而给你等一个人投诉拿人数卡空个别的娘的等是不得等的阿芒什么心疼个阿芒这担保等给 人家才可以接受的等单层松中学霸等两者接触的杂成个公顿等业绩正用正顿啦他们个松中等咱们这些年比业绩正的等我们这个季节业绩这个是蓝战红学比下出了更古些的老等的你才可能的你的身份单层个他们清晰和的正义
3: 黑色科技界三路吉利些个电学生个APEC中给路等没特别给你咱们集中个那顿他了曾经提出间端准备这位儿懒得中共中央查实就业经中央这个这么学习的运行坑个数据利息也在这个年里这些生命我的贵州个都是么子空给南极单顿这个这么学习的大学来空地习近平个第六三位中国天气节这次活动的工并在不同学界已经穷学霸等 习近平个等子工把罗布中等乐德的等是不是吧？三克尼杰特出了人人杰多宁了过三木林吧？宋兄弟他这个的乐布的吧？中央这个这么学习的用谈坑个从中真错腾啊瓦等腾这个别工等乐德的端去了他们在南木学吧？甚至大瓦英等子把等乐德的学习罗布中罗布数整体三等等啊这些的。 这个这么是不是的等，但是不是我才等见等这么凶见，才是真正见真路个了就，但得给别人。才是我里头啊等，先头我里认为这个这么是不是的等，但是不是我彼此投喂硬，别激动我的跟得动给。利息尊严从的从一等尊严从的相同看到别人，三进红日本在即了所不中等即正西行，一零年年将就将硬都不等，尊严从的硬都不用入西。
6: 空气单端，马尔默个将军来家看他们，路个不只可以话过得可不是自己的。这个这么是不是的等？但是不联系了呗？等个说了今日日日见等，破了双学子了，打破了动物，你这些吧。三日姐姐见证等，三日姐吃个今日见特些的，三五后几个日子的，第六三日将军来得些个。尊严中起了不住去膜拜的位。 今可没像李灿子的回东的电视等中国龙城的真迹归这个恰成人格热正的电视，历史一历史的孟祖杰学生这个真等，而是送了俄国的些别的三次的等这些东北南登第三年南京单顿。孟祖杰的这个南洋一览怎么办等？在人的文娘都不来电视，中国的人送了七八九八，而孟祖杰控制一个人我这个南顿是个的集中世界当真些吧。 孟祖年这么节，吃了么呢？就吃了等，而且送来顿得特的那个几十年，慢慢孟祖了，他们能等节能，电能节，俺李孟我最给。贵阳中起了花戏曲，慢慢收拾了空的，利息以第六三位分出两名年轻等，偏几十等的，人们集中个盘呢，人吃了没把这节这个的东西是南极等。
3: 李氏大东生清这个这么学习的人谈坑等但是把人谈坑个李空四平呢李顿的这边那次来议论三五能这个是不是李氏因关键在的人们从的地呢这个这么学习的等但是李空级习近平个等子公不是罗布中等四不等一度个三五乐得的南木机械吧罗布中个政治的当把端尼的等可可人白特别学习下去了你接触了我们不是的 彼此都为国内六十位目根本连根用着不写给恰不是接打个了当子南木些呢这就不说这习近平等等中央个接触了国之改称等龙也强过中央为连根拿做了得的些呢盘着论不可得些吧全用内等南中个恰不是跟着你不南木些呢这个那么南美各级地界就了生长日个栏杆送写给这次冷这个中央当子南木些呢 第一年的生日大为诺人族的那顿了是不是得特别把等就应该热有生等所以是年轻时这次的这种年龄研判用为跟得动机而宋马斯巴斯姆拉热记得跟得了些呢托尼的拆除了用个美国的人穷等恩气过这个等过了就了才等等打开了很红吧第二个是这次的人的这个阿姆特的人人等盘尼人人接这个的动画
4: 参次了年顿来很难的而宋中四一节等恰是进没不得些给宋进这个镇路跟了就了当时南木县呢恰是等你把这次这宋级热定节这个这么是不是的等但是不是什么跟这个镇些给大家为此热你能从上去用个如果就能腾出了雷顿个这个我们从的四郎等出发等初头你这就说这习近平个今能见个过你还能不就了年里一个步着把等卡特如果就等你这个单个节如果就是雷顿撒不了东西过跟着等该请个共同合众等乐得些吧这用还能不就了年里雷顿从的等这用撒空年里如果就是雷顿从的共同全用你端去了些的这么这来这种等年用这里连跟过这个这些呢 相亲用个六九人同居的雷顿个，比那个盘吉拉跟得当的。相亲用个黄就等个接触个，比正同源偏激等，重视全用你打不了用个，给和钱不在。相亲等于书记，相亲门前的人类用谈坑个，主任吴小军从的是个你，他们下巴等。相亲等于书记用吧，身上劳动穿个，从的人管真些。 天津跟崇文拉六九线被广东部等南京中区的卡特六九线被四郎雷顿参穷天津的总等马都的总错那不去了错生去了接见人员干去了龙腾级三路级的一个是他们些吴小军给单顿龙岩长谷主席为参了龙腾习近平首抗员被等中央跟国吃了单被我六九人腾局的相亲所属等六九的开立立功加进崇文拉六九线被李西巴等人员给什么这样没被过
5: 实际这个不得定相亲用这六九人腾住的雷顿啦这么这公司的投票大陆呢今天见个过年六九雷顿的被位路当部应把等等中央个从文拉家具是和蒙特的切了等你从文拉特克的等接什么三木将有把更乐给你从有相亲用这公务娃什么层面我觉得路拉当不是将你真出人等去了等你这不红尊西的还是那不记了如雷顿从文拉卡特六九你特个单个这六九雷顿这给人们三拉是个得来不是 跟大东西吴小军跟南极丹顿这就是这习近平跟强国人这份感情的共同呢俺这六九人腾住了雷顿的一个波折比三位人人杀等下去接受顿的人比六九人腾住雷顿的恰是接多年感情了你是杨德林巴等恰是接安车单部可能三路等下去了你当中央的基础的国这个等这个接了用了些给 今天这个六九雷顿个，你有啥话等？冷下啥话？空的七八的七八等，团里等就么忙些的过了。这位下次季节先吃耕种能啥吧？六九雷顿的燃灯呢？燃灯说啥子话？说这个六九的头发的，说你是旁边说生节了不？跟到等的，你平年季节南北啥话这不是些个？
4: 屯里年里等俺里年里在住了六九的，专门办的。孟子多年说，立给做那了我们四个，他们真的一个不学吧等，从这南苏了，外出了一个不等，能力给去给不了下级了，俺连同情些呢。六九立给编的个盘吉了，跟他同给。 咱最近过去了很多把等腾住了六九多后了这个几人长过等维修了一个部些吧一路等等呢六九零个单克些吧三十多了人进去里顿白话从来六九些被李西巴等专门配件动物的内个有给家具些吧 ལས དོན སོ སོ དོན ཐོག དང ཁྱོར བར སྐུན དུ གཏོང བ བཅས བྱེད དགོས